0: ਬਾਦਸ਼ਾਹ ਦਾ ਕੰਮ ਕਰਿਆ ਤਾਂ ਨਹੀਂ ਕੋਈ ਨਹੀਂ ਭੁੱਲ ਸਕਿਆ। ਕੋਟੀ ਕੋਟੀ ਨਮਨ ਹੈ, ਨਮਨ ਨਰੇਰਾ ਫੂਲ ਚੜਾਓ ਬੜੇ
1: ਬੜੇ। ਮੈਂ ਆਪਨੇ ਬਤੂ ਇੱਕ ਭਾਰਤੀ ਸਿਨੇਮਾ ਦੀ ਪ੍ਰਸਿੱਧ ਅਭਿਨੇਤਰੀ ਹੋਈ ਸ਼ਾਮਾ ਜੀ ਵਾਣੀ ਆਜ ਜੋ ਕੋ ਇੰਨੀ ਜਨਮ ਜਯੰਤੀ ਹੈ। ਮੂਲ ਨਾਮ ਤੋਂ ਵਾਣੋ ਖੁਰਸ਼ੀਦ ਅਖਤਰ ਹੋ ਨਵਲੋਬਾ, ਔਰ ਆਪਣੇ 1958 ਦੇ ਦਸ਼ਕ ਮੇ ਹਿੰਦੀ ਸਿਨੇਮਾ ਮੇ ਬਹੁਤ ਨਾਮ ਕਮਾਇਆ।
0: ਅਦਾਕਾਰਾ ਹੀ ਕਾ ਕੰਮ ਕਰਿਆ ਜੋ ਕੋਈ ਭੁੱਲੇ ਨਹੀਂ ਭੁੱਲੀ ਜੇ ਆਨੀ ਹੈ ਜੋ ਕਿਤੇ ਤਰ੍ਹਾਂ ਗੁਲ ਪੇਸ਼ ਕਰਾ
1: ਕਰਾ ਨਵਲੋਬਾ,
0: ਔਰ ਕੋਟੀ ਕੋਟੀ ਨਮਨ ਕਰਾ, ਔਰ ਕੋਈ ਗੀਤ ਲੋ ਕੋਈ ਕਹਿ ਨਹੀਂ ਕੈਮਰੀ ਫੇਰ ਯੂ ਹੈ
1: ਨਵਲੋਬਾ ਹੈ
0: ਤਾਂ ਕੋਈ ਦੋ ਆਖਰੀ ਹੁਣਾ ਉਸ ਪਰ
1: ਹੁਣਾ ਨਵਲੋਬਾ।